0: ਖੜਾ ਯਾ ਲੱਗਿਆ ਲੱਗਦਾ ਕਿਸ ਦਾ
1: ਓਏ ਗੈਰੀ ਉਹ ਆਪਣਾ ਦੋਸਤ ਆ ਯਾਰ
0: ਸੱਚੀ
1: ਚੱਲ ਉਹਨੂੰ ਮਿਲਣ ਚੱਲੀਏ
0: ਆਪਾਂ ਚੱਲ ਚੱਲੀਏ ਖੜਾ ਸ਼ੁਰੂ ਹੋਣ ਵਾਲਾ ਬਾਈ
2: ਆ ਗਿਆ ਗੈਰੀ ਆ ਗਿਆ
0: ਉਹ ਗੈਰੀ ਬਾਈ ਆ ਗਏ ਗੈਰੀ ਬਾਈ ਆ ਗਏ ਉਹ ਗੈਰੀ ਸੰਧੂ ਵੀ ਆ ਗਿਆ ਤੁਸੀਂ ਕਿੱਥੇ ਰਹਿ ਗਏ ਸੀ
1: ਉਹ ਯਾਰ ਮਸਾਂ ਅੰਦਰ ਆਇਆ ਟਿਕਟ ਚੈੱਕ ਕਰਕੇ ਭੇਜ ਦੇ
0: ਉਹ ਚੁੱਪ ਕਰੋ ਬਸ ਹੁਣ ਦੇਖਣ ਦੋ ਯਾਰ